0: ਹੋ ਜਾਵੇ ਔਰ ਜੇ ਵਿਚੇ ਕਦ ਮਾਊਟ ਆਊਟ ਹੋਈ ਗੋ ਜਾਣਾ
1: ਥੋੜਾ ਬਚ ਜਾਵੇ ਸਰ
0: ਥੋੜਾ ਬਚ ਜਾਵੇ ਮਾਊਟ ਹੋ ਫਸਲ ਨੂੰ ਫਰਕ ਪੜੇ
1: ਫਰਕ ਪੜੇ ਸਰ ਰਾਈਡਾ ਮੈਨ ਫਾਇਦਾ ਹੋ ਜਾਵੇ ਥੋੜਾ
0: ਫਾਇਦਾ ਹੋ ਜਾਵੇ ਤੋ ਬੱਚੇ ਦੇਖੋ ਕਿ ਰਾਈਡਾਨ ਜਾਂ ਗਹੂੰ ਜਾਂ ਜੀਰਾ ਇਹ ਤਾਂ ਹਰ ਆਦਮੀ ਬਾਵੇ ਤੋਂ ਘੱਟ ਦੂਜੋ ਜੋ ਕੋ ਹੈ ਜਾਂ ਸਬਜ਼ੀਆਂ ਹੈ ਔਰ ਹੈ ਇਹੜਾ ਕੋਈ ਬਾਓ ਕੋ ਨਹੀਂ ਗਾਓ ਮੈਂ ਮਿਰਚਾਂ ਇਰਚਾਂ
1: ਮਿਰਚਾਂ ਤੋਂ ਬਸ ਪਾਣੀ ਥੋੜਾ ਭਾਰੀ ਬਣ ਗਿਆ ਵੀਰ ਕਾਰਨ ਹੋਏ ਕੌਣ ਸਰ
0: ਪਹਿਲੀ
1: ਪਹਿਲੀ ਬਾਤ ਆ ਗਣੀ ਹੋਤੀ
0: ਹਾਂ
1: ਅਬ ਹੋਏ ਕੋ ਨਹੀਂ ਅਬ ਜਿਉਂ ਕਾਂਦਾ ਹੀ ਪਹਿਲੀ ਬਾਤ ਆ ਹੋਤਾ ਅਬ ਹੋਏ ਕੋ ਨਹੀਂ ਪਾਣੀ ਭਾਰੀ ਪੜ ਗਿਆ ਪਾਣੀ ਉਂਡਾ ਹੋਈ ਗਿਆ ਵੀਰ ਕਾਰਨ
0: ਤੋ ਬੱਚੇ ਪਾਣੀ ਭਾਰੀ ਪੜ ਗਿਆ ਜਾਣਾ ਪਿਉਣ ਨੇ ਵਗੈਰਾ ਪਸੁਆਣੇ ਤਾਂ ਕਿ ਕਾਈ ਕਰੋ
1: ਪਿਉਣ ਨੇ ਪਰਸੋਂ ਵਾਸਤੇ ਤਾਂ ਟੁਬੇਲਾ ਵਾਲਾ ਕੰਮ ਲੈਵਾਂ ਬਾਕੀ ਮਾਣ ਪਿਉਣ ਬਾਅਦ ਅਲੱਗ ਬਣਾ ਜਿਹੜਾ ਟਾਂਕਾ ਟਾਂਕਾ ਬਰਸਾਤ ਦਾ ਬਰੀਜ ਜੇ ਬਿਣੂ ਪੀਆਂ ਬਹੁਤ ਸਾਲ ਭਰਾ ਜਾਵਾਂ
0: ਅੱਛਾ ਬਰਸਾਤ ਦਾ ਪਾਣੀ ਨੇ ਜੋ ਇਕੱਠੋ ਕਰ ਪਰੋ ਉਹਨ ਪਰ ਬਿਨ ਕੰਮ ਲਿਓ
1: ਬਿਨ ਕੰਮ ਲਿਆਵਾਂ
0: ਮੋਟਾ ਉਹਦਾ ਬਣਾਉਣਾ ਪੜੇ
1: ਨਹੀਂ ਟਾਂਕਾ ਬਣੀ ਉੜਾ ਹੈ ਬਿਆਨ ਇਸ ਕੰਮ ਲਿਆਵਾਂ ਮੋਟਾ ਉਹਦਾ ਤਾਂ ਬਰੀਜ ਕੌਣ ਸਾ ਇਤੀ ਬਰਸਾਤ ਦੀ ਕੌਣ ਵੇ ਐਸਰੀ ਸਾਲ ਮੈਂ ਟਾਂਕਾ ਹੀ ਪੂਰਾ ਬਰੀਜ ਕੌਣ
0: ਟਾਂਕਾ ਵੀ ਬਰੀਜ ਕੌਣ ਨੇ ਬਾਤ ਆਤੀ ਹੈ
1: ਤੂੰ ਪਾਣੀ
0: ਪਿਉਣ ਪਾਣੀ ਤੋਂ ਬਾਅਦ ਵਿਵਸਥਾ ਕਰਨੀ ਪੜੇ
1: ਕਰਨੀ ਪੜੇ
0: ਇੱਕ ਬਾਤ ਬਤਾਓ ਮੰਨੇ ਕਿ ਤੁਹਾਨੂੰ ਗਾਓ ਪੂਰੀ ਨਾਨ ਨਾਰੋ ਅਲੱਗ ਅਲੱਗ ਡੈਣਿਆਂ ਮਸ਼ਹੂਰ ਹੈ ਤੋ ਪਚੇ ਟਾਬਰਾਂ ਨੇ ਪੜ੍ਹਨ ਵਾਸਤੇ ਸਕੂਲ ਅਲੱਗ ਅਲੱਗ ਡੈਣਿਆਂ ਮੈਂ ਇਹ ਕਿ ਗਾਓ ਮੈਂ ਇਹ ਕੀ ਜੇ
1: ਦੇਖੋ ਸਰ ਪਾਂਚਵੀਂ ਤਕਰੀ ਹੈ ਜਗੀ ਤੋਂ ਬਾਅਦ ਡੈਣਿਆਂ ਮੈਂ ਹੈ
0: ਹਾਂ
1: ਜਗੀ ਪਾਚੀ ਬਾਰਵੀਂ ਤਕਰੀ ਸਕੂਲ ਹੈ ਜਗੀ ਨਾਗੜੀ ਗਾਓ ਬਣੇ ਹਮਾਰਾ ਸਰ
0: ਤੋ ਪਚੇ ਟਾਬਰਾਂ ਪਚੇ ਜਾਣ ਵਾਸਤੇ ਕਾਹੀਂ ਕਰਨ ਪੜੇ ਛੋੜਨਾ ਪੜੇ ਕਿ ਜਾਂ ਗਣੀ ਦੂਰੀ ਕੋਨੀ ਕਿ ਸਾਧਨ ਆਵੇ ਸਾਧਨ ਤੋਂ ਸਰਕਾਰੀ ਸਾਧਨ ਤੋਂ
1: ਸਰਕਾਰੀ ਸਾਧਨ ਤੋਂ ਹੈ ਕੌਣ ਸਾ ਛੋੜਨਾ ਪੜੇ ਕਣਾਈ ਛੋੜਾਂ ਕਣਾਈ ਪੈਦਲ ਜਾਵੇ ਟਾਈਮ ਹੋਏ ਜਣ ਛੋੜਦਾ ਨੇ ਜਣ ਪੈਦਲ ਜਾਵੇ
0: ਤੋ ਗਾਉਂ ਮਤਲਬ ਗਣੀ ਡਣਿਆ ਆਂਦਰ ਕੋਨੀ
1: ਹਾਂ ਆਂਦਰ ਕੋਨੀ 3 ਕਿਲੋਮੀਟਰ ਹੋਈ
0: 3 ਕਿਲੋਮੀਟਰ ਦੋ ਕੋਈ
1: ਕੋਈ ਦੋ ਹੋਈ ਕੋਈ ਚਾਰ ਹੋ ਜਾਵੇ
0: ਤੋ ਪਾਂਚ ਤਾਈ ਕਿਤੀ ਕੀ ਸਕੂਲਾਂ ਹੈ ਹਰ ਡਾਣੀ ਮੈਂ
1: ਹਾਂ ਹਰ ਡਾਣੀ ਮੈਂ ਸਰ
0: ਹਰ ਡਾਣੀ ਮੈਂ
1: ਆਰਟ ਸਕੂਲ ਆਏ ਮਾਰ ਨਾਗੜੀ ਗਾਉਂ ਮੈਂ
0: ਹਾਂ
1: ਆਰਟ ਸਕੂਲਾਂ ਮੂ ਇੱਕ ਬਾ 12ਵੀਂ ਤੱਕ ਰਿਹਾ ਜੇ ਨਾਗੜੀ ਗਾਉਂ ਕਨ ਆਈ ਕੀ ਬਾਕੀ ਰਿਚੂ ਪਾਂਚਵੀਂ ਰੀਨ ਆਠਵੀਂ ਰੀਨ
0: ਇੱਕ ਬਾਤ ਬਤਾਓ ਕਿ ਤੈਨੂੰ ਕੋ ਕੋਈ ਡਾਣਿਆ ਮਰੇ ਹੋ ਲੜਕਾ ਨੇ ਤਾਂ ਹਰ ਆਦਮੀ ਪੜਾਉਣ ਦੀ ਕੋਸ਼ਿਸ਼ ਕਰੇ ਔਰ ਲੜਕਿਆਂ ਨੇ ਵੀ ਪੜਾਓ
1: ਹਾਂ ਸਰ ਪੜਾਉਣ ਦੀ ਕੋਸ਼ਿਸ਼ ਤਾਂ ਕਰਾਂ
0: ਬਿਲਕੁਲ ਬੜੀਆ ਬਾਤ ਹੈ ਸਾ ਕਿ ਲੜਕਿਆਂ ਨੇ ਪੜਾਉਣ ਦੀ ਕੋਸ਼ਿਸ਼ ਵੀ ਕਰੋ ਅਤੇ ਪੜ੍ਹਾ ਰਿਹਾ ਹੋ ਤਾਂ ਦੇਖੋ ਕਿ ਅਗਰ ਮੰਨ ਲਓ ਕੋਈ ਸਵਾਸਥ ਕੇ ਗੜਬੜ ਹੋ ਜਾਵੇ ਜਾਂ ਹਰੀ ਬਿਮਾਰੀ ਹੋ ਜਾਵੇ ਦਿਖਾਉਣ ਪੜੇ ਤਾਂ ਹਸਪਤਾਲ
1: ਹਸਪਤਾਲ ਕਿਉਂ ਸਰ ਹੈ ਸਰ ਛੋਟੋ
0: ਗਾਉਂ ਮੈਂ ਕਿ ਕੋਈ
1: ਗਾਉਂ ਮੈਂ ਹੈ ਜੇ ਨੋਰਮਲ ਹੈ ਤਾਂ ਅਲਕੋ ਟ੍ਰੀਟਮੈਂਟ ਦੇ ਦੋਨ ਬਾਕੀ ਕਿਉਂ ਸਰ ਹੈ ਸਰ
0: ਕਿਉਂ ਸਰ ਤੋਂ ਆਪ ਗਣੋ ਆਂਦਰ ਪੜੇ ਕੋਈ ਕਿਤੇ ਕਿਲੋਮੀਟਰ ਪੜੇ
1: 10 ਕਿਲੋਮੀਟਰ ਪੜ ਜਾਵੇ ਸਰ
0: ਕਿਉਂ ਮੈਂ ਤੁਹਾਨੂੰ ਦੇਖ ਤਾਂ ਜਣੇ ਕਿਉਂ ਸਰ ਨਿਕਲਿਆ ਨਾਗੜੀ ਆ ਗਈ
1: 10 ਕਿਲੋਮੀਟਰ ਪੜ ਜਾਵੇ
0: 10 ਕਿਲੋਮੀਟਰ ਪੜ ਜਾਵੇ ਔਰ ਡੋਡੰਡਾ ਵਾਤੇ ਪਸ਼ੂਆਂ ਵਾਤੇ
1: ਪਰਸੋਂ ਵਾਤੇ ਹੈ ਤਾਂ ਪਰ ਗਾਉਂ ਮੈਂ ਸੁਵਿਧਾ ਪਣ ਬੈ ਤਾਂ ਮੈਂ ਇਹ ਤਾਂ ਹੈ ਕੋਈ
0: ਬੋਈ ਕਿਉਂ ਸਰ ਹੈ ਕਿ ਕਿਉਂ ਸਰ ਵੀ ਕੋਈ
1: ਕਿਉਂ ਸਰ ਹੈ ਸਰ
0: ਕਿਉਂ ਸਰ ਹੈ ਕਿਉਂ ਸਰ ਲਿਜਾਣਾ ਪੜੇ ਤਾਂ ਵਾਸ ਰੋਣ ਜੀ ਦੇਖੋ ਕਿ ਭਾਇਆ ਨੇ ਆਪ ਜਾਣਕਾਰੀ ਦੀ ਇਹ ਬਾਤ ਤੁਹਾਨੂੰ ਗਣੋ ਗਣੋ ਧੰਨਵਾਦ
2: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਔਰ ਉਸਕੇ ਅੰਤਰਮਨ ਕੀ
3: ਓ ਲਵਲੀ ਵੈਲ ਡਨ
2: ਬਿਜ਼ਨਸ ਲੋਨ ਅਪਰੂਵਡ
3: ਅਬ ਹੋਗਾ ਬੜਾ ਸਟੂਡੀਓ ਨਿਆ ਕੈਮਰਾ ਨਈ ਲਾਈਟਸ
4: ਲਗੇ ਹੱਥ ਨਈ ਕਾਰ ਵੀ ਲੈ ਲੋ ਉਸੇ ਲੋਨ ਸੇ
3: ਨੋ ਲੋਨ ਲੀਏ ਗਏ ਕੰਮ ਮੇ ਲਗਾਓ ਸਮੇਂ ਸੇ EMI ਚੁਕਾਓ ਕ੍ਰੈਡਿਟ ਸਕੋਰ ਬੜਾਓ ਔਰ ਅਗਲਾ ਲੋਨ ਆਸਾਨੀ ਸੇ ਪਾਓ
4: ਕਾਰ ਨਈ ਤੋ ਮੇਰੀ ਫੋਟੋ ਤੋ ਲੈ ਲੋ
3: ਆਪ ਕੌਣ
5: RBI ਕਹਤਾ ਹੈ
2: ਵਿੱਤੀਯ ਸਮਝਦਾਰੀ ਸਮਰਿੱਧ ਨਾਰੀ
0: ਔਰ ਭਾਈ ਦੇਖੋ ਕਿ ਸਰਵਣ ਜੀ ਨਾਗੜੀ ਰਹਾ ਜਕਾ ਆਪਾਂ ਨੇ ਇੱਥੇ ਬੜੀਆ ਜਾਣਕਾਰੀ ਦੀ ਤੋ ਆਪ ਦੇਖੋ ਕਿ ਇਹਨ ਖਾਤਰਦਾਰੀ ਵਾਸਤੇ ਆਪਾਂ ਲੋਕ ਗੀਤ ਸੁਣਾ ਪਰ ਪਹਿਲੀ ਸੁਣਾ ਕਾਮਰੀ ਬਾਤ
6: ਕੁਸ਼ਠ ਰੋਗ ਦਾ ਇਲਾਜ ਸੰਭਵ ਹੈ
7: ਤਵਚਾ ਪੇ ਹਲਕੇ ਰੰਗ ਕਾ ਸੁੰਨ ਦਾਗ ਉਂਗਲੀਓ ਕਾ ਸੁੰਨ ਹੋਣਾ ਹੱਥ ਪੈਰੋਂ ਮੇ ਕਮਜ਼ੋਰੀ ਚੀਜ਼ੇ ਉਠਾਨੇ ਮੇ ਤਕਲੀਫ ਇਨਮੇ ਸੇ ਕੋਈ ਵੀ ਲਕਸ਼ਣ ਦਿਖਤੇ ਹੀ ਤੁਰੰਤ ਜਾਂਚ ਕਰਵਾਏ ਜਲਦੀ ਜਾਂਚ ਔਰ MDT ਸੇ ਪੂਰਾ ਇਲਾਜ ਕੁਸ਼ਠ ਰੋਗ ਔਰ ਵਿਕਲਾਂਗਤਾ ਸੇ ਬਚਾ ਸਕਤਾ ਹੈ
6: ਲੈਪਰਸੀ ਕੀ ਜਾਂਚ ਏਵਮ ਇਲਾਜ ਸਭੀ ਸਰਕਾਰੀ ਹਸਪਤਾਲੋਂ ਮੇ ਮੁਫਤ ਉਪਲਬਧ ਹੈ ਹਮ ਸਭ ਕਾ ਹੈ ਇਹ ਸਪਨਾ ਕੁਸ਼ਠ ਰੋਗ ਮੁਕਤ ਭਾਰਤ ਹੋ ਅਪਨਾ
8: ਸਵਾਸਥ੍ਯ ਵਿਭਾਗ ਰਾਜਸਥਾਨ ਦੁਆਰਾ ਜਨਹਿਤ ਮੇ ਪ੍ਰਸਾਰਿਤ